0: ਵਹੀ ਮੰਗਾ ਦੇ ਔਰ ਜੇ ਮਾ ਨਾ ਕਹੂੰ ਮਰਾਵ ਰਿਸਾਲੋ ਸੰਗ ਖੰਡਾ ਦੇ ਏ ਰਾਣੀ ਸੁਣ ਰਾਣੀ ਤੋ ਸੁ ਕਹੂੰ ਸੁਣ ਦੇ ਮੇਰੀ ਬਾਤ ਦੇ ਸੇ ਪੰਡੂ ਲੜਾ ਬੈਰਾ ਠਵੇਂ ਦੇਰਾ ਤੂੰ ਦੇਖ ਵੀ ਹਮਾਰਾ ਹਾਰਾ ਮੇਰੇ ਜਦ ਦੇਖ ਮੈਂ ਕੈਸੋ ਕੈਸੋ ਝੁੱਜਾ ਦਿਉ ਓ ਕੈਸੋ ਜੋਧਾ ਹੂੰ ਏ ਬੋਲੀ ਬੇਟਾ ਮੈਨੇ ਐਸੇ ਹੀ ਸੁਣੀ ਤੋ ਸੁ ਐਸੇ ਹੀ ਕਹਿ ਦੀ ਮੈਂ ਤੇਰਾ ਦਰਸ਼ਨ ਕੀ ਪਹੁੰਚੀ ਆਪ ਮੇਰੇ ਹੀ ਨਾ ਗਏ ਬਹੁਤ ਅੱਛੋ ਬੇਟਾ ਬੇਟਾ ਔਰ ਮੈਨੇ ਆਪਕਾ ਦਰਸ਼ਨ ਕਰ ਲਿਆ ਓ ਮੋ ਬਹੁਤ ਖੁਸ਼ੀ ਹੈ ਮਹਾਰਾਜ ਤੂੰ ਕਹਿਤੀ ਹੈ ਮਹਾਰਾਜ ਓ ਐਸੋ
1: ਵੀਰ
0: ਓ ਜੋਧਾ ਐਸੋ ਓ ਬਲੰਕਾਰੀ ਐਸੋ ਸਾਮੰਤ ਹਮਾਰੀ ਰਿਆਸਤ ਮੈਂ
2: ਨਹੀਂ
0: ਪਹਿਲੇ ਰਾਜਾ ਮਹਾਰਾਜਾ ਖੁਸ਼ ਹੋ ਕਰਿਆ ਆਪਣਾ ਜਵਾਨਨ ਨੇ ਦੇਖ ਕੇ ਜੈਸੇ ਮਹਾਰਾਜ ਨੇ ਆ ਕੇ ਦੇਖਣਾ ਕੀ
1: ਸੂਰਬੀਰ ਪੈਦਾ ਹੋਇਆ
0: ਸੂਰਬੀਰ ਕੀ ਸੁਣੀ ਰਾਣੀ ਨੇ ਆ ਕੇ ਸਿਫਾਰਸ਼ ਕਰੀ ਇਹ ਬੋਲੋ ਏ ਤਾਂ ਫਿਰ ਮੈਂ ਤੋ ਮੇਰੀ ਬਾਤ ਸੁਣੀ ਉਹ ਜਦ ਨਾਇਆ ਨੇ ਕਹਾ ਕੰਮ ਕਰੋ ਰਾਣੀ ਤੇਰੀ ਬਾਤ ਨੇ ਬਿਲਕੁਲ ਨਾ ਗਿਰਾਉ ਤੇਰੀ ਬਾਤ ਮਾਨੂ ਲੇਕਿਨ ਕੌਣ ਪੀਛੇ ਸੁ ਅੰਗਰੇਜ ਔਰ ਅੰਗਰੇਜਨ ਸੁ ਯਾਨੇ ਜੋ ਕੰਮ ਕਰੋ ਹੈ ਕੌਣ ਸੋ ਰਾਜਾ ਨਾ ਕਿਆ ਬਤਾ ਦੇਤਾ ਹੈ ਕਿਆ ਬਾਤ